ਦੱਸਿਓ ਪੋਸ਼ੇ ਨਸਰਾ ਲਾ ਕੇ ਦਇਆ ਬੋਧ ਦੇ ਬਦਲੇ ਮਰਬਨੇ ਸੁਦੇਸ ਕੇ ਤਬ ਕਿ ਮਹਿਮਾਨਿਓ ਨੌਕੇ ਤਲਗਾ ਜਵਾਨੇ ਖੁਦੇ ਦਿਨੋ ਨੌਕੇ ਮੁਈ ਹੋਈ ਹੈ ਓਏ ਓਏ ਓਏ ਓਏ ਓਏ ਓਏ ਓਏ ਨੈ ਮਿਨੇ ਲੋਕੋ ਤੇਰੇ ਤੋਂ ਐਸਰੇ ਮਰਬਨਾ ਕਨ ਕੇ ਬਕੁਰਬਾਨੇ ਆਦੇ ਆਦੇ কবুল নাকে শুরু কাল কনে হারবে নাকে আতে ইসদের হাত হবে বড় চৌধার বন্দে হাতে কেবে সরে কর্ম করো জব সেখানে মেত্রে গুনে বোরিনে বড় গুনে সরলে।